0: sale, it's happening aaj bhi. So keep up. Bata per Jazz Cash se 50% cashback aur Honda Elantra jeetne ka mauka.
1: At shopping of 5,000 rupees
0: only. And you're still here? Kiska intezaar hai? Bhago!
2: Maji ka hafta var lucky draw winner. Sialkot to Rohila Kashif ne EV bike jitti hai. ਹੁਣ ਤੁਸੀਂ ਵੀ ਹਰ ਹਫਤੇ ਕਾਰ ਈਵੀ ਬਾਈਕ ਗੋਲਡ ਕੁਆਇਨਸ ਤੇ ਹੋਰ ਬੇਸ਼ੁਮਾਰ ਇਨਾਮ ਜਿੱਤ ਸਕਦੇ ਹੋ ਬਸ ਵਾਟਿਕਾ ਸ਼ੈਂਪੂ ਦੀ ਬੋਤਲ ਸਕ੍ਰੈਚ ਕਰੋ ਤੇ 13 ਸਾਰੇ ਇਨਾਮ ਜਿੱਤੋ ਟ੍ਰਾਈ ਆਲ ਨਿਊ ਵਾਟਿਕਾ ਸ਼ੈਂਪੂ ਨਰਿਸ਼ਿਸ ਹੇਅਰ ਨੈਚੁਰਲੀ
3: ਸਿਵਾਜ ਸਟੋਨ ਇੱਕ ਐਸਾ ਪ੍ਰੋਗਰਾਮ ਜੋ ਗੁਜ਼ਸ਼ਤਾ 17 ਸਾਲ ਸੇ FM 100 ਕੇ ਲਿਸਨਰਸ ਕੇ ਲਿਏ ਪੇਸ਼ ਕੀਆ ਜਾ ਰਹਾ ਹੈ ਜਿਸ ਮੇਂ ਮਾਹਿਰੇ ਇਲਮੇ ਨਜੂਮ ڈاکٹر جلیل اسلم ستاروں اور پتھروں کی روشنی میں لوگوں کے مسائل کا حل پیش کر رہے ہیں ہر جمعرات کو دن 11 to 12 PM
4: FM 100 لاہور سے سننا نہ بھولیے گا
3: اب آپ ڈاکٹر جلیل کو یوٹیوب پر دیکھنے کے لیے سبسکرائب کریں ڈاکٹر جلیل اسلم آفیشل اور رابطہ کریں 0300 555 0011 پر

0: ਵਈ ਅੱਜ ਫੇਰ
1: ਜਾ ਯਾਰ ਕੰਮ ਕਰ ਆਪਣਾ ਜਾ ਕੇ
2: ਦੇਰ ਹੋ ਰਹੀ ਹੈ ਤੁਝੇ ਕਾਲਜ ਸੇ
3: ਕਿਤਨੀ ਬਾਰ ਬੋਲਾ ਹੈ ਕਾਲਜ ਨਹੀਂ ਯੂਨੀਵਰਸਿਟੀ